ਪਾਈ ਕੌਸਲਿਆ ਦੀ ਪਦਵੀ ਪਾਈ ਗੋਦੀ ਖੇਲਤ ਰਹਿ ਰਘੁਰਾਈ ਪ੍ਰੇਮ ਭਾਵ ਕੇ ਭੂਕੇ ਭਗਵਨ ਪ੍ਰੇਮ ਭਾਵ ਕੇ ਭੂਕੇ ਭਗਵਨ ਵੀਰ